0: ਹਰੇ ਕਾਨੀ ਹਰੇ ਕਾਨੀਆ ਦੇ ਆਦਮੀਆਂ ਦੇ ਆਦਮੀਆਂ ਹਰੇ ਕਾਨੀ
1: ਆਦਮੀਆਂ ਹਰੇ ਕਾਨੀ ਸ਼ਿਕੜਾ ਹਰੇ ਕਾਨੀ ਆਦਮੀਆਂ